ਹਾਂ ਜੀ ਦਿਨ ਲਵੇ ਚ ਮੈਂ ਕਿਊਟ ਰਿਹਾਨ ਮੇਰੇ ਸੁਪਰ ਡੁਪਰ ਅੰਕਲ ਦਸ ਮੇ ਤਾ ਵੇਲਾ ਚੇ ਮੋ ਅੰਕਲ ਚਾਚਾ ਨਸ਼ਤਾ ਜ਼ਬੋ ਤੋ ਸੇ ਤਾ ਅੰਕਲ ਵੀ ਆਏ ਪਲੀਜ਼ ਬਿਲਕੁਲ ਸਹੀ ਬਿਲਕੁਲ ਵੈਲੇ ਸਹੀ ਦੇਰ ਵਨ ਨਾ

ਕਾਸ਼ਿਪ ਕਾਸ਼ਿਪ ਕਾਸਮੈਟਿਕ ਸਟੋਰ ਦੇ ਪੈਰਾਡਾਈਜ਼ ਮਾਰਕੀਟ ਪਵਿੱਕਰੀ ਕਾਸ਼ਿਪ ਕਾਸਮੈਟਿਕਸ ਐਂਡ ਫੀਤਾ ਸੈਂਟਰ ਦਾ ਪਵਿੱਕਰੀ ਪੈਰਾਡਾਈਜ਼ ਮਾਰਕੀਟ ਕੀ ਦੁਕਾਨ ਨੰਬਰ 1-2 ਪਵਿੱਕਰੀ ਪੈਰਾਡਾਈਜ਼ ਮਾਰਕੀਟ ਪਵਿੱਕਰੀ ਕਾਸ਼ਿਪ ਜਮਾਤ ਖੁਗਰੂ ਦੁਕਾਨ ਦੇ ਪੈਰਾਡਾਈਜ਼ ਮਾਰਕੀਟ ਕੀ 1-2 ਦੁਕਾਨ ਤਮਾਮ ਪ੍ਰੋਡਕਟ ਸਰ ਮਿਲਾਏਗਾ ਨਦੀਮ ਤਨਹਾ ਕਾਸਮੈਟਿਕ ਸਟੋਰ ਦੇ ਸ਼ਗਈ ਬਾਜ਼ਾਰ ਐਫ ਸੀ ਕਲਾ ਨਸ਼ਾਤਾ ਤਮਾਮ ਪ੍ਰੋਡਕਟ ਸਰ ਮਿਲਾਏਗੀ ਪਜ਼ਨਾਨੋ ਮਾਰਕੀਟ ਕੀ ਸ਼ਗਈ ਬਾਜ਼ਾਰ ਵਰਸਕ ਰੋਡ ਨਦੀਮ ਕਾਸਮੈਟਿਕ ਸਟੋਰ ਦੇ ਬਾਦਸ਼ਾਹ ਦਰ ਬਖਸ਼ੂਪੁਰ ਕੀ ਤਮਾਸ਼ਾਨ ਮਾਰਕੀਟ ਕੀ ਮਿਲਾਵੇਗੀ ਔਰ ਦਿਨ ਇਲਾਵਾ ਸ਼ਾਹਬ ਜਮਾ ਖੁਗਰ ਦੁਕਾਨ ਦੇ ਪਸਹਾ ਬਾਬਾ ਰੋਡ ਬਗੜੰਗੀ ਕੀ ਦੇ ਚੋਲੂ ਦੁਕਾਨ ਦੇ ਔਰ ਇਸ਼ਮਾਵਾ ਸਰ ਮਿਲਾਵੇਗੀ ਹਾਂ ਖਜੀ ਵਾਈ ਚੀ ਇਨਾਮ ਬਾਈ ਖਬਕੀ ਗੇ ਨਾ ਖੋ ਹਾਗਾ ਠੀਕ ਕਪੜਾ ਲਰਾਓ ਲੇਗਾ ਕਹਿੰਦਾ ਖਾਂ ਨੋ ਤਾਂ ਹੁਮਾਇ ਚੁਨੂਮ ਰਹੋ ਲੇਗਾ ਚੀ ਦਛਾ ਪਨੇਮ ਬੰਦਿਊ ਨੋ ਵਟਸਐਪ ਕੇ ਬਾਰਾ ਸਰ ਅਪਰਾਧੇ।

0: ਦਾ ਗਨਾ ਮੌਸਮ ਖਦੇ ਮਤਲਬ ਦਾਰੇ ਚ ਪੱਕੀ ਤਾਂ ਪੱਕੇ ਲੱਗੇ ਲਈ ਉਹਨੂੰ ਗੁਜ਼ਾਰ ਕੀ ਗਈ ਵਿਆ ਬਦਲ ਤਾਂ ਕੁਛ ਪੱਕੇ ਲੱਗੇ ਲਈ ਬੀਖੀ ਗੁਜ਼ਾਰ ਨਹੀਂ ਕੀ ਹਾਂ ਜਿੱਦਾਂ ਦੱਸੋ ਏ ਸੀ ਨਹੀਂ ਲੱਗੇ ਬੋਲੇ ਹਜ਼ਾਰ ਇਨਸ਼ਾਅੱਲਾ ਸ਼ਾਂਗਲੀ ਤਾਂ ਪਕੜ ਜ਼ਰੂਰ ਦਲਾ ਹਾਂ ਬਲ ਬਲ ਪਿਆਰਾ ਮੋ ਮੇਰਾ ਉਸਤਾਜ਼
1: استعمال
0: کری ایشما کی
1: خوشحال
0: جی جی وعلیکم السلام ڈیر زیادہ مننا کول نور دے جکم دے خور سلام دے خان

ਸਨਰ ਸਾਮੋ ਚਰਤਾ ਪ੍ਰੋਗਰਾਮ ਰ ਕੋ ਯੋ ਜਹਾਂ ਮਨਣਾ ਕਿ ਯੋ ਨਾੜੇ ਮਨਣਾ ਕਿ ਬਿਲਕੁਲ ਮੈਂ ਖੁਸ਼ਰਦਾ ਕਰੀ ਸਰੀ ਖਲੀ ਟਾਈਮ ਨ ਕਿਦਰ ਉਸ ਦਾ ਚਿਕਨ ਗਨਾ ਔਰ ਰਿਕਾਰਡਿੰਗ ਮਹਾ ਚਲਾਵਾ ਲਗਾ ਮੂ ਮਨਾ ਸੇਬ ਦਾ ਨਾ ਉਗਲਾ ਕਿ ਚਿਤੇ ਮੇਰੇ ਨੂੰ ਉਰ ਜਿੰਗ ਦੇ ਖੇਮ ਦਿਖਣਾ।